0: आप सुन रहे हैं कतर का नंबर वन हिंदी रेडियो स्टेशन रेडियो ऑलिव 106.3 FM।
1: Unlock your child's potential with Brilliant Qatar. 15 years of excellence and trust. Expert coaching for NEET, JEE and CBSE. Offline and online options. Our 6th branch is now open at Alvakra. For more details, call 500-56123.
2: ਸਸਿਕਾ ਜੀ ਮੈਂ ਹਾਂ ਹਰਪ੍ਰਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ।

0: ਸੋਹਣੇ ਕਿੱਦਾਂ ਦੀ ਕੀ ਹਾਲ ਚਾਲ, ਸਤਿ ਸ੍ਰੀ ਅਕਾਲ, ਸਿਮਰਨ ਕੌਰ ਹੈ ਤੁਹਾਡੇ ਨਾਲ। ਐਂਡ ਵਧ ਵਾਇਰਲ ਮੈਂ ਵੀਕਐਂਡ ਮੇ ਦੇਖੀ ਇੱਕ ਵੀਡੀਓ ਜਿਸ ਮੈਂ ਇੱਕ ਵਾਇਰਲ ਮੈਗੀ ਜੋ ਹੈ ਵੋ ਟਰਾਈ ਹੋ ਰਹੀ ਹੈ। ਵਾਇਰਲ ਮੈਗੀ ਕਿਸ ਤਰ੍ਹਾਂ ਕੀ ਹੈ ਕਿ ਨੋਰਮਲੀ ਜਬ ਵੀ ਹਮ ਮੈਗੀ ਬਣਾਤੇ ਹੈ ਤੋ ਉਸਮੇ ਪਾਣੀ ਡਾਲਤੇ, ਪਾਣੀ ਉਬਲ ਜਾਤਾ ਹੈ, ਮਸਾਲਾ ਔਰ ਮੈਗੀ ਡਾਲ ਕੇ ਬਣਾ ਲੇਤੇ, ਲੇਕਿਨ ਯਹਾਂ ਪਰ ਪਾਣੀ ਕੀ ਜਗ੍ਹਾ ਦੁੱਧ ਡਾਲਾ ਜਾ ਰਹਾ ਹੈ। ਯੈਸ, ਪਹਿਲੇ ਦੁੱਧ ਕੋ ਉਬਾਲਾ ਜਾ ਰਿਹਾ, ਫਿਰ ਮੈਗੀ ਡਾਲੀ ਜਾ ਰਹੀ ਹੈ, ਫਿਰ ਮਸਾਲਾ ਡਾਲਾ ਜਾ ਰਿਹਾ ਔਰ ਬੋਲਾ ਜਾ ਰਿਹਾ ਭਾਈ ਸਾਹਿਬ ਇਹ ਤੋਂ ਬਟਰ ਚਿਕਨ ਜਿਸਾ ਟੇਸਟ ਲੱਗ ਰਿਹਾ, ਕਿਆ ਗ੍ਰੇਵੀ ਹੈ, ਕਿਆ ਮਜ਼ੇਦਾਰ ਹੈ। ਲੇਕਿਨ ਮੈਂ ਲਿਟਰਲੀ ਮੁਝੇ ਪਸੰਦ ਹੈ ਮੈਗੀ ਔਰ ਬਟ ਮੁਝੇ ਡਰ ਲੱਗ ਰਿਹਾ ਹੈ ਕਿ ਐਸੀ ਮੈਗੀ ਵਾਕਈ ਮੇਂ ਕਾਮ ਕਰਤੀ ਹੈ। ਕਿਆ ਕਭੀ ਆਪਨੇ ਦੁੱਧ ਕੇ ਸਾਥ ਮੈਗੀ ਟਰਾਈ ਕੀ ਹੈ? ਸੋਸ਼ਲ ਮੀਡੀਆ ਪੇ ਤੋ ਦੇਖੋ ਕੁਛ ਵੀ ਵਾਇਰਲ ਹੋ ਜਾਂਦਾ, ਬਟ ਲੋਕ ਸੱਚੀ ਮੇਂ ਇਸਕੀ ਤਾਰੀਫ ਕਰ ਰਹੇ ਹੈ। ਮੈਂ ਨਹੀਂ ਟਰਾਈ ਕਰੂੰਗੀ, ਅਗਰ ਆਪਨੇ ਟਰਾਈ ਕੀਆ ਇਹ ਦੁੱਧ ਵਾਲੀ ਮੈਗੀ ਤੋ ਮੁਝੇ ਬਤਾਈਏਗਾ ਕੈਸੀ ਲਗੀ। ਸਿਮਰਨ ਗੌਰੇ ਆਓਗੀ ਸਾਥੀ ਹੋ ਬਿੰਦਾਸ।
1: मसान से लेके उरी तक हर किरदार बेमिसाल।
2: दुख का खत्म नहीं होता बे।
1: विकी कौशल का स्वैग आज भी है कमाल।
3: आई अंडरस्टैंड नाउन प्रोनाउन सेमी कोलन कॉमा ते फुल स्टॉप।
4: हुसन तेरा तौबा तौबा।
1: हैप्पी बर्थडे टू द वर्सेटाइल एक्टर विकी कौशल।